0: ਦੇ ਉੱਗੀ ਥੋੜ ਦੇ ਵਾਂਗੂ ਹੁਣ ਕੋਈ ਨਹੀਂ ਆਉਂਦਾ ਮੇਰੇ ਪਾਸ ਨਹੀਂ ਆੜੀਏ ਉਮਰ ਤਾਂ ਦਿਨ ਬ ਦਿਨ ਵੱਧਦੀ ਜਾਂਦੀ ਹੁਣ ਕੋਈ ਨਹੀਂ ਰਹਿ ਗਿਆ ਮੇਰੇ ਲਈ ਖਾਸ ਨਹੀਂ ਅੜੀਏ ਉੱਪਰ ਨਹੀਂ ਮਾਣਾ ਬਸ ਇੰਨਾ ਆਖੇ
1: ਹਾਂਜੀ
0: ਨਹੀਂ ਦਿਲ ਦੀ ਨਿਕਲੀ ਕਿਤੇ ਭੜਾਸ ਨਹੀਂ ਅੜੀਏ ਨਹੀਂ ਦਿਲ ਦੀ ਨਿਕਲੀ ਕਿਤੇ ਭੜਾਸ ਨਹੀਂ ਅੜੀਏ ਹੁਣ ਕਿਸ ਨੂੰ ਵਸਲ ਦੀ ਆਸ ਨਹੀਂ ਅੜੀਏ ਹੁਣ ਹੱਡੀਆਂ ਛੱਡਿਆ ਮਾਸ ਨਹੀਂ ਅੜੀਏ
1: ਵਾਹ ਜੀ ਬਲਦੇਵ ਸਿੰਘ ਉੱਪਲ ਜੀ ਤੁਹਾਡੀ ਕਵਿਤਾ ਕਿਤੇ ਡੂੰਘਾ ਸੋਚਣ ਲਈ ਮਜਬੂਰ ਕਰ ਦਿੰਦੀ ਏ ਤੇ ਹੁਣ ਸੱਦਾ ਦਿੰਦੇ ਹਾਂ ਸੁਰਿੰਦਰ ਕੌਰ ਸਹੋਤਾ ਜੀ ਨੂੰ ਸੁਰਿੰਦਰ ਕੌਰ ਜੀ ਦੀਆਂ ਕਵਿਤਾਵਾਂ ਸਾਦੀ ਬੋਲੀ ਨਾਲ ਸ਼ਿੰਗਾਰੀਆਂ ਹੋਈਆਂ ਕਵਿਤਾਵਾਂ ਨੇ ਪਰ ਸਾਦੀ ਬੋਲੀ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਸ਼ਾਇਰੀ ਵਿੱਚ ਡੂੰਘਾਈ ਹੈ ਇਹ ਧਾਰਮਿਕ ਕਵਿਤਾਵਾਂ ਜ਼ਿਆਦਾ ਲਿਖਦੇ ਨੇ ਇਹਨਾਂ ਦੀਆਂ 3 ਕਾਵਿ ਪੁਸਤਕਾਂ ਆ ਚੁੱਕੀਆਂ ਨੇ ਜਿਨ੍ਹਾਂ ਵਿੱਚ ਸੱਚ ਸੋਚ ਧਰਮ ਕਰਮ ਤੇ ਲਿਖੀਆਂ ਕਵਿਤਾਵਾਂ ਹਰ ਇੱਕ ਨੂੰ ਪ੍ਰਭਾਵਿਤ ਕਰਦੀਆਂ ਨੇ ਹੁਣ ਇੱਥੇ ਵੀ ਆਪਣੀ ਕਵਿਤਾ ਦਾ ਪ੍ਰਭਾਵ ਪਾਉਣ ਜਾ ਰਹੇ ਨੇ ਸੁਰਿੰਦਰ ਕੌਰ ਜੀ
2: ਕਵਿਤਾ ਦਾ ਸਿਰਲੇਖ ਹੈ
1: ਜੀ
2: ਬੜੇ ਹੀ ਯਾਦ ਆਉਂਦੇ ਨੇ ਉਹ ਦਿਨ
0: ਬਹੁਤ ਵਧੀਆ
2: ਕਿੱਥੇ ਗਏ ਬਚਪਨ ਦੇ ਉਹ ਦਿਨ ਤੇ ਨਾਲੇ ਉਹ ਗੋਲ ਗੋਲ ਗੀਟੇ ਕਿੱਥੇ ਗਏ ਬਚਪਨ ਦੇ ਉਹ ਦਿਨ ਤੇ ਨਾਲੇ ਉਹ ਗੋਲ ਗੋਲ ਗੀਟੇ ਜਿਸ ਨੂੰ ਖੇਡਦੇ ਸੀ ਆਪਾਂ ਵਾਹ ਕੇ ਲਾਈਨਾਂ ਤੇ ਕਿਤੇ ਚੀਟੇ ਤੇ ਕਿਤੇ ਚੀਟੇ
0: ਬਹੁਤ ਅੱਛੇ ਬਹੁਤ ਅੱਛੇ
2: ਗੀਟੇ ਪਾਉਣ ਲਈ ਅਸੀਂ ਕਈ ਛੋਟੇ ਛੋਟੇ ਬਟੂਏ ਸੀ ਸੀਤੇ ਬੜੇ ਯਾਦ ਆਉਂਦੇ ਨੇ ਉਹ ਦਿਨ ਜਦੋਂ ਮੇਰਾ ਮਨ ਅੱਖਾਂ ਮੀਟੇ ਲੱਗਦਾ ਹੈ ਉਹ ਦਿਨ ਸਾਲਾਂ 'ਚ ਨਹੀਂ ਮਿੰਟੋਂ ਮਿੰਟ ਬੀਤੇ ਧੰਨਵਾਦ ਜੀ ਕਿੱਥੇ ਗਏ ਬਚਪਨ ਦੇ ਉਹ ਦਿਨ ਨਾਲੇ ਉਹ ਠੀਕ ਰੇਤੇ ਟਾਪੂ ਜਦੋਂ ਅਸੀਂ ਖੇਡਦੇ ਸੀ ਦੇਖ ਕੇ ਖੁਸ਼ ਹੁੰਦੇ ਸੀ ਬੇਬੇ ਤੇ
0: ਬਾਪੂ
2: ਜਦੋਂ ਅਸੀਂ ਖੇਡਦੇ ਸੀ ਦੇਖ ਕੇ ਖੁਸ਼ ਹੁੰਦੇ ਸੀ ਬੇਬੇ ਤੇ ਬਾਪੂ ਬੇਬੇ ਤੇ ਬਾਪੂ ਸੱਚ ਹੈ ਸਮੇਂ ਨੇ ਉਹ ਦਿਨ ਹੁਣ ਤੇ ਸਦਾ ਲਈ ਸੁਪਨੇ ਹੀ ਕੀਤੇ ਹੁਣ ਤੇ ਸਦਾ ਲਈ ਸੁਪਨੇ ਹੀ ਕੀਤੇ ਲੱਗਦਾ ਹੈ ਉਹ ਦਿਨ ਸਾਲਾਂ 'ਚ ਨਹੀਂ ਮਿੰਟੋ ਮਿੰਟੀ ਬੀਤੇ ਮਿੰਟੋ ਮਿੰਟੀ ਬੀਤੇ ਗੱਲ ਹੈ ਅਗਲੇ ਬੰਦ ਵਿੱਚ ਕਿੱਥੇ ਗਏ ਬਚਪਨ ਦੇ ਦਿਨ ਨਾਲੇ ਉਹ ਟੱਪੇ ਤੇ ਰੱਸੀਆਂ ਕਿੱਥੇ ਗਏ ਬਚਪਨ ਦੇ ਉਹ ਦਿਨ ਨਾਲੇ ਉਹ ਟੱਪੇ ਤੇ ਰੱਸੀਆਂ ਜਿਸ ਨੂੰ ਟੱਪ ਟੱਪ ਹਜ਼ਮ ਕਰਦੇ ਸੀ ਸਰੋਂ ਦਾ ਸਾਗ ਤੇ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਤੇ ਮੱਕੀ ਦੀਆਂ ਰੋਟੀਆਂ ਨਹੀਂ ਹੁਣ ਮਿਲਦੀਆਂ ਚਾਟੀ ਦੀਆਂ ਲੱਸੀਆਂ ਨਹੀਂ ਹੁਣ ਮਿਲਦੀਆਂ ਚਾਟੀ ਦੀਆਂ ਲੱਸੀਆਂ ਤੇ ਨਾ ਹੀ ਉਹ ਲੱਸੀ ਦੇ ਛੰਨੇ ਜੋ ਪੀਤੇ ਨਾ ਹੀ ਉਹ ਲੱਸੀ ਦੇ ਛੰਨੇ ਜੋ ਪੀਤੇ ਲੱਗਦਾ ਹੈ ਉਹ ਦਿਨ ਸਾਲਾਂ 'ਚ ਨਹੀਂ ਮਿੰਟੋ ਮਿੰਟੀ ਬੀਤੇ ਕਿੱਥੇ ਗਏ ਬਚਪਨ ਦੇ ਉਹ ਦਿਨ ਲਾਟੂ ਤੇ ਸੂਤੜੀ ਦੀਆਂ ਰੱਸੀਆਂ ਕਿੱਥੇ ਗਏ ਬਚਪਨ ਦੇ ਉਹ ਦਿਨ ਲਾਟੂ ਤੇ ਸੂਤੜੀ ਦੀਆਂ ਰੱਸੀਆਂ ਜਿਨ੍ਹਾਂ ਨੂੰ ਖੇਡਦੇ ਸੀ ਜਵਾਕ ਇੱਕ ਦੂਜੇ ਨੂੰ ਪਾ ਪਾ ਜੱਫੀਆਂ ਨਾ ਰਹੀਆਂ ਉਹ ਰੱਸੀਆਂ ਤੇ ਨਾ ਰਹੇ ਮੁੱਢ ਤੇ ਲੱਗੇ ਉਹ ਫੀਤੇ ਲੱਗਦਾ ਹੈ ਉਹ ਦਿਨ ਸਾਲਾਂ 'ਚ ਨਹੀਂ ਮਿੰਟੋ ਮਿੰਟੀ
1: ਬੀਤੇ ਬਹੁਤ ਅੱਛੇ ਜੀ
2: ਧੰਨਵਾਦ ਜੀ ਆਖਰੀ ਬੰਦ
1: ਜੀ
2: ਨਾ ਨਜ਼ਰ ਆਉਂਦਿਆਂ ਹੁਣ ਬਚਪਨ ਦੀਆਂ ਗਲੀਆਂ 'ਚ ਗੁੱਲੀ ਤੇ ਡੰਡੇ ਹੁਣ ਤਾਂ ਬਸ ਗੁਲਾਮ ਹੋ ਗਏ ਮੋਬਾਈਲ ਦੇ ਸਾਰੇ ਕੁੜੀਆਂ ਤੇ ਮੁੰਡੇ ਮੋਬਾਈਲ ਨੇ ਸਾਰੇ ਹੁਣ ਤੇ ਆਪਣੇ ਦੀਵਾਨੇ ਹੈ ਕੀਤੇ ਬੜੇ ਯਾਦ ਆਉਂਦੇ ਉਹ ਦਿਨ ਜਦੋਂ ਸੁਰਿੰਦਰ ਦਾ ਮਨ ਅੱਖਾਂ ਮੀਟੇ ਲੱਗਦਾ ਹੈ ਉਹ ਦਿਨ ਸਾਲਾਂ 'ਚ ਨਹੀਂ ਮਿੰਟੋ ਮਿੰਟੀ ਬੀਤੇ
1: ਬੜੀ ਛੇਤੀ ਸਮਾਂ ਲੰਘ ਗਿਆ ਸੁਰਿੰਦਰ ਜੀ ਤੁਹਾਡੀ ਕਵਿਤਾ 'ਚ ਬਹੁਤ ਭਾਵਨਾਵਾਂ ਲੁਕੀਆਂ ਨੇ ਸਾਨੂੰ ਵੀ ਤੁਸੀਂ ਬਚਪਨ ਚੇਤੇ ਕਰਾ ਦਿੱਤਾ ਤੇ ਹੁਣ ਉਸਤਾਦ ਸ਼ਾਇਰਾਂ ਦੀ ਕਤਾਰ ਵਿੱਚ ਖੜੇ ਦਇਆ ਸਿੰਘ ਚਾਨਣਾ ਜੀ ਨੂੰ ਸੱਦਾ ਦਿੰਦੇ ਹਾਂ ਬਜ਼ੁਰਗ ਸ਼ਾਇਰ ਹੋਣ ਕਰਕੇ ਇਹਨਾਂ ਦੀਆਂ ਰਚਨਾਵਾਂ ਪਰਿਪੱਕ ਨੇ ਤੇ ਨਾਲ ਹੀ ਨਿਰਪੱਖ ਵੀ ਨੇ ਤੇ ਇਸੇ ਲਈ ਸਮਾਜ ਲਈ ਮਾਰਗ ਦਰਸ਼ਕ ਵੀ ਨੇ ਤੇ ਆਓ ਵੇਖਦੇ ਹਾਂ ਚਾਨਣਾ ਜੀ ਦਾ ਅਨੁਭਵ ਕੀ ਕਹਿੰਦਾ ਹੈ ਆਪਣੀ ਕਵਿਤਾ ਦੇ ਵਿੱਚ ਦਇਆ ਸਿੰਘ ਚਾਨਣਾ ਜੀ
3: ਲਓ ਜੀ ਮੈਂ ਇੱਕ ਗੀਤ ਪੇਸ਼ ਕਰਦਾ ਪੰਜਾਬੀ ਨਾਲ
2: ਹਾਂਜੀ
0: हौली हौली पैर पुट नहीं।

0: करने से इस प्राणी की व्यापक वैश्विक स्वीकृति को बल मिलेगा।
1: ਉਨ੍ਹਾਂ ਕਿਹਾ ਕਿ ਮਿਆਰੀ ਦਸਤਾਵੇਜ਼ੀਕਰਨ, ਡਿਜੀਟਲ ਸਿਹਤ ਏਕੀਕਰਨ ਤੇ ਆਧੁਨਿਕ ਵਿਗਿਆਨਕ ਖੋਜ ਤਕਨੀਕਾਂ ਦੀ ਪ੍ਰਭਾਵਸ਼ਾਲੀ ਵਰਤੋਂ ਆਯੁਰਵੇਦ ਦੀ ਵਿਸ਼ਵ ਵਿਆਪੀ ਸਵੀਕ੍ਰਿਤੀ ਨੂੰ ਵਧਾਉਣ ਚ ਸਹਾਇਤਾ ਕਰੇਗੀ। ਰਾਸ਼ਟਰਪਤੀ ਨੇ ਭਰੋਸਾ ਜਤਾਇਆ ਕਿ ਸੰਪੋਜ਼ੀਅਮ ਚ ਹੋਣ ਵਾਲੇ ਵਿਚਾਰ ਵਟਾਂਦਰੇ ਨਵਾਂ ਗਿਆਨ ਪ੍ਰਦਾਨ ਕਰਨਗੇ ਤੇ ਆਯੁਰਵੈਦਿਕ ਸਰਜਰੀ ਦੇ ਖੇਤਰ ਚ ਆਲਮੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਰਾਜ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਇਸ ਵਿਚ ਕਰਨਾਟਕ ਤੋਂ ਮਨਸੂਰ ਅਲੀ ਖਾਨ ਤੇ ਮੱਧ ਪ੍ਰਦੇਸ਼ ਤੋਂ ਰਜਨੀਸ਼ ਕੁਮਾਰ ਅਗਰਵਾਲ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 17 ਜੁਲਾਈ ਨੂੰ ਪੰਜਾਬ ਦੇ ਜਲੰਧਰ ਵਿਚ ਹੋਣ ਵਾਲੇ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਦੌਰੇ ਦੌਰਾਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਜਾਵੇਗਾ ਤੇ ਨਾਲ ਹੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਵਿਚ 74 ਹੋਰ ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵੀ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਅੰਮ੍ਰਿਤਸਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਨਾਲ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਵੀ ਰਵਾਨਾ ਕਰਨਗੇ। ਜਲੰਧਰ ਪਹੁੰਚਣ ਤੋਂ ਪਹਿਲਾਂ ਸ੍ਰੀ ਮੋਦੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦਾ ਵੀ ਦੌਰਾ ਕਰਨਗੇ, ਜਿੱਥੇ ਉਨ੍ਹਾਂ ਵੱਲੋਂ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਸੰਭਾਵਨਾ ਏ। ਭਾਰਤ ਦੀ ਪ੍ਰਧਾਨਗੀ ਹੇਠ ਹੈਦਰਾਬਾਦ ਵਿਚ 12ਵੀਂ ਬ੍ਰਿਕਸ ਕਿਰਤ ਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋ ਗਈ ਏ। ਕੇਂਦਰੀ ਮੰਤਰੀ ਡਾ ਮਨਸੁਖ ਮਾਂਡਵੀਆ ਅਤੇ ਰਾਜ ਮੰਤਰੀ ਸੋਭਾ ਕਰਨਰਾਜੇ ਦੀ ਪ੍ਰਧਾਨਗੀ ਹੇਠ ਹੋਈ ਇਸ ਉੱਚ ਪੱਧਰੀ ਚਰਚਾ ਵਿਚ ਸਮਾਜਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਕਾਰਜਬਲ ਵਿਚ ਔਰਤਾਂ ਦੀ ਸ਼ਮੂਲੀਅਤ ਵਧਾਉਣ, ਆਲਮੀ ਹੁਨਰ ਦਾ ਮੁਲਾਂਕਣ ਕਰਨ ਅਤੇ ਹੋਰਨਾਂ ਪਲੇਟਫਾਰਮਾਂ ਲਈ ਡਿਜੀਟਲ ਤਕਨਾਲੋਜੀਆਂ ਦਾ ਲਾਭ ਉਠਾਉਣ ਵਰਗੇ ਵਿਸ਼ਿਆਂ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹੈ। ਕ੍ਰਿਕਟ ਵਿਚ ਭਾਰਤ ਨੇ ਕੱਲ ਪਹਿਲੇ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤੈ। ਬਰਮਿੰਗਮ ਦੇ ਐਦਬੈਸਟਨ ਚ ਖੇਡੇ ਗਏ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 258 ਦੌੜਾਂ ਬਣਾਈਆਂ। ਜਵਾਬ ਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ 42.2 ਓਵਰਾਂ 4 ਵਿਕਟਾਂ ਦੇ ਨੁਕਸਾਨ ਤੇ 262 ਦੌੜਾਂ ਦਾ ਬਣਾ ਕੇ ਟੀਚਾ ਹਾਸਲ ਕਰ ਲਿਆ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿਚ ਇਕ ਮਹੱਤਵਪੂਰਨ ਪਲ ਹੈ। ਕੇਂਦਰੀ ਮੰਤਰੀਆਂ ਅਤੇ ਉਦਯੋਗ ਜਗਤ ਨੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ ਕੀਤੀ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿਚ ਅੱਜ ਪੰਜਾਬ ਦੇ ਅੰਮ੍ਰਿਤਸਰ ਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਰਵਾਨਾ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਤੇ ਯੋਗ ਨੂੰ ਆਲਮੀ ਪੱਧਰ ਤੇ ਸਥਾਪਿਤ ਕੀਤੈ। ਭਾਰਤ ਦੀ ਪ੍ਰਧਾਨਗੀ ਹੇਠ 12ਵੀਂ ਬ੍ਰਿਕਸ ਕਿਰਤ ਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਹੈਦਰਾਬਾਦ ਵਿਚ ਸ਼ੁਰੂ ਹੋ ਗਈ ਏ ਅਤੇ ਭਾਰਤ ਨੇ ਕੱਲ ਪਹਿਲੇ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।